0: 시나
1: die wir hier FM, nur die Ecke Megahertz.
2: Ey, Kobata, Kaiti, hat er das für dich?
3: Ah, hat das für dich, fuh, ihm hängen. Hinga, aber die wir hier FM, und dann ich schon so etwas.
4: Lunch break.
5: ਹੋਣੀ ਰਫੀਆ ਵਾ ਕੋਮ ਮੇ ਦੁਹੇ ਗੇ ਮੰਦਰੁ ਇੱਕ ਜਹਾਇਰ
6: ਨੂ ਅਦੀ ਹੈ ਕੇ ਮੈਗਾਹਰਟਸ ਦਿਵੇ ਹੀ ਐਫਐਮ
7: ਆਇਲਾ ਯਾ ਦੇਕੋਲਾ ਜ਼ਹੂਰਾ ਲੋਬਿੰ ਕੁਰੀ ਕੈਵਣੀ
8: ਮਿਹਾਤੁ ਗੇ ਫਰਾਤੁਂ ਅਹਰਿੰ ਬੇਨੁ ਵਾਫਦ ਲੋਇਬਾ ਅਲਾ ਲੁਮਾ ਓਕਾ ਤੇਰਿਕੰ ਇਹਸਾਸ ਨਵਣੀ ਕੀਵੇ
7: ਲੋਬੀ ਕੇ ਹੁਲ ਕੋਲ ਫੰਡਵੇ ਕੈਵਨ ਨਿਮਮ ਕਾਹਮੀਅਤ ਦੇ ਸਬਬ ਕੀ ਕੋ ਬੈਬਾ ਜ਼ਹਰਾ ਕੇ ਹਯਾਤੁ ਕੇ ਵਾਹਕ ਅਡੂ ਹਾਲੁਮ
9: ਇਸ਼ਕ
7: ਕੋ ਮੇ ਬੁਦ ਦੁਹ ਕਰੇ ਦਿਹੇ ਜਾਇ ਰਿਪੀਟ ਬੁਰਾਸਫਤੀ ਦੁਹ ਕਰੇ ਇਕਾਰ ਜਾਇ
10: ऑडियो वाहका

0: ਨੂੰ ਆਉਂਦੀ ਹੈ 1 ਮੈਗਾਹਰਟਸ ਦੀ ਵਹੀ FM ਮਗਰਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾਨਾਮਾ ਦਵਾਗੁਤ
1: ਨੋਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ
2: ਅੱਲਾਹੁ ਅਕਬਰ ਅੱਲਾਹ